ਬਾਇਆ ਬੇਗਮ ਵਾ ਹੈ ਕਿ ਥਕੇ ਤਿਮਨ ਰਸ ਕਲਾਂਗੇ ਏਵਰੇ ਨਦੇ ਬੀ ਮੇ ਫਾਹੇ ਏਵਰੇ ਨਾ ਹਮਯਾ ਇਲਮ ਔ ਮਫਹਗਾ ਮਨਵੀ ਏਵਰੇ ਖਿਲਾਫੇਨ ਵੇ ਏਈ ਏਵਰੇਂਗੇ ਮੇਦੁਗਾ ਵਾ ਦੇਖੋਲ ਵੇਰੇ ਕਮਾਈ ਹਸਦ ਵੇਰੇ ਕਮੁਨੇ ਹਮਕਸ਼ਵਰੁਂ ਏਵਰੇਂ ਖਿਲਾਫੇ ਉਲੁਨੁ ਕੰਥਕਾ ਮੇਦੁ ਕਲੇਗ ਫਾਨੁਗੇ ਵੇਰੀ ਰਸ ਕਲਾਂਗੇ ਬਯਾ ਮੇ ਦ್ਵਹੁਂ ਏਵਰੇਂਗੇ ਮੇਦੁਗਾ ਨਿਯਾ ਕੁਰਬਾਨੇ ਤੇ